ਕੱਟ ਲਈਏ ਕੰਧ ਫੂਲ ਕੰਗਣ ਮੇ ਝੂਲੇ ਗੋਰੀ ਕੇ ਗਾਲਨ ਖੋਸੂਮੇ ਕੰਧ ਫੂਲ ਕੰਗਣ ਕੰਧ ਫੂਲ ਕਾਨਨ ਮੇ ਝੂਲੇ ਗੋਰੀ ਕੇ ਗਾਲਨ ਖੋਸੂਮੇ ਨੇਨਨ ਕਲਾ ਓਠਨ ਲਾਲੀ ਚਾਲ ਸਮਾ ਕੇ ਦਾਨ ਰਾਲੀ ਗਲੀ ਮੇ ਸੁਹੇ ਹਾਰ